0: संकट के समय प्रधानमंत्री फसल बीमा योजना किसानों के लिए वरदान है।
1: अब सूखा पड़े या बाढ़ आ जाए कोई डर नहीं,
2: अब ओले पड़े या कीट पतंगे फसल खा जाए कोई फिक्र नहीं,
3: क्योंकि हमने लिया है प्रधानमंत्री फसल बीमा।
4: बुआई से फसल कटाई तक हर जोखिम का दावा, न्यूनतम प्रीमियम पर अधिकतम भुगतान का वादा।
5: योजना से हर साल जुड़ रहे हैं 5 करोड़ से ज्यादा किसान, अब आपकी है बारी।
4: नजदीकी कृषि कार्यालय, सहकारी समिति, बैंक शाखा, अधिकृत बीमा कंपनी या जनसेवा केंद्र में स्वेच्छा से करा सकते हैं पंजीकरण।
5: फसल बीमा पोर्टल या फसल बीमा ऐप द्वारा भी कराया जा सकता है पंजीकरण।
4: प्रधानमंत्री फसल बीमा योजना, आपकी फसलों का संपूर्ण सुरक्षा कवच। कृषि एवं किसान कल्याण मंत्रालय, भारत सरकार।
6: किसान बाणी सुनने वाले सारे किसान कने भगवान पाई भेण जो मेरा यानी जमुना दा कने मेरे सोगी
7: आशा दा प्यार भरा नमस्कार, राम राम। सारे ही किसान भाइयों दा तिना दे पसंदीदा कार्यक्रम बीच कर दे स्वागत है। कने जमुना बोबो आहां जो उम्मीद है कि आहां दे सारे किसान बागवान भाई भेण अपनी सेहती दा स्वास्थ्य दा पूरा पूरा ध्यान जे ऐसे रखा दे होने।
6: बिल्कुल जी, इस टाइम जे ऐसे पूरा कम्मा दा जोर शोर जे ऐसे चले आ, क्योंकि जिंया जी छलियां आ खेतां च बांधदे ना कम्मा दा भी पूरा जोर जे ऐसे पई जांदा
7: जी। कई खेतरां दी जे इसे आजकल निदाईयां करा रे भी आए, कई जे ऐसे चड़ियां कढ़ने रा काम करा रे भी आए। जियां जियां जे फसल आहां दी बढ़दी जांदी भी आई, कम्मा कारा दा जोर भी बददा जांदा भी आया। पर जमुना बोबो अपने किसान भाइयां जो गलाना चाहंदे ना कि जियां जे खेतीबाड़ी दे कम्मा दा अजकल जोर आ, तां भाई मौसमा दा हिसाब किताब दिखीने कन्ने जे ऐसे आहां काम करने, क्योंकि गर्मियां भी बड़िया जोर आंदी कन्ने मौसम जे ऐसे अजकल थोड़ा आंख चोनी भी खेला था, कड़िये बदल हो या था कड़िये चखनेरी आई आदि, कई बारी जे ऐसे बरखा लगी पौंदी भी है।
6: बिल्कुल जी, मतलब मौसम दा रुख दिखी ना जे ऐसे हम जो अपने काम कार करना चाहिंदे, तो जियां दिखा ना तापमान दी गल करिए, न्यूनतम तापमान रहा अज 25 डिग्री कने अधिकतम तापमान रहा 35 डिग्री सैलसियस
7: जी।
6: तभी दिखा ना जियां जियां जी हां खेतां दे काम करदे तां जाली जी संजा सवेरा जे ऐसा तां खरा काम कार जे ऐसा हो ही जांदा।
7: हां जी,
6: कने गर्मी दोपहर पर जे ज्यादा होंगी तो ताली जी अपने घर के काम कार जे निपटाई लेना चाहिए।
7: बिल्कुल ठीक गलाया। कने मौसम विभाग से यही जानकारी मिला दी कि आने वाले 2-3 दिन जे ऐसे मौसम च दे ढक गुआड़ा हाँ जो दिखने वो मिलने भी आई, तो अपनी सेहती का ध्यान रखते हुए जे ऐसे यहाँ खेतर के भी काम कार करने, अगर आहे माल पशु रखी रहा तो भाई गर्मिया के मौसम के हिसाब तीस का भी यहाँ जो ख्याल जे ऐसे सही तरीके ने कन्ने रखना चाहिए।
6: बिल्कुल, कने दिखा भी अजकल दे टाइम जे ऐसे गर्म सर्द होने बचना चाहिए। हाँ जो
7: जी
6: अजकल गर्मिया बड़िया ने, कहने काम करते तो भी बड़ी गर्मी पौंदी, फिर आईने गर्मिया पर नहाई लेंदे तो कई बार गर्म सर्द हो जाते, कहने सेहत भी खराब हो सकती
7: जी।
6: तो भी इस टाइम जो है सेहती वास्ते भी चेतनगी जी अस जरूर बरतनी, कहने सोगी सोगी जियां माला पशुओं का भी अगर हाँ ख्याल रखा दे तो तिना दे प्रति भी हाँ जो चेतन रहना चाहिए
7: जी। माल पशु जो ऐसे हवादार जगह चाहन जो बनना चाहिए, संजय भी आगा जे ऐसे आहा माल पशु बाहर कढ़ना, कहने दिने धुप लगदे जे है पशु आहां गोरनिया अंदर करी देना, कने गोरनिया दे भी खिड़की दरवाजे जी ऐसे आजकल आहां खुले रखने ताकि गोरनिया च हवा जे इसे आंदी रहो, पीने वास्ते जे ऐसे साफ सुथरा पानी देना, कने दे यानी जमुना बोबो भी दिना च एक या दो बारी माला पशु को पानी दसना भी आया, बार बार जे ऐसे पशुओं जो पानी दसते रहना भी आया ताकि तिना जो पानी दी जे इसे कमी नहीं हो, सोगी तिना दे चारे का भी आहां जो जरूर ध्यान रखना चाहते। छोटिया छोटिया गल्लां हुंदी अगर इन्हां दा ध्यान रखदे हो जे ऐसे पशु पालन का ही काम कार कर गए ना, तो फिर पशुओं का जो दुग्ध उत्पादन है सही बनी रहा।
6: बिल्कुल जी, ताई तिना दूध जे ऐसे करा देना अगर हाँ चारे पानी का ठीक ढंग ने ख्याल रख गए
7: जी।
6: हाँ दी सरकार भी हाँ वास्ते तरह तरह दियां योजनाएं चलांदी ताकि हाँ खेती बाड़ी च जेड़े भी काम कार करते तिना का फायदा जे ऐसे हाँ जो हुंदा रहे। तो जियां ही है कृषि उड़ान योजना
7: जी,
6: ये जड़ी जी योजना है ये नागरिक उड्डयन मंत्रालय द्वारा शुरू कीती हो, कने एक ऐसी पहल है जिसका उद्देश्य है कि किसान जो तिना दे खराब होने वाले जड़े भी कृषि कने बागवानी उत्पाद होंगे ना, तिना दा किफायती मूल्य जे ऐसे परिवहन दे जरिए जियां हवाई सेवाएं प्रदान करने जे ऐसे मिली जाए भी।
7: तो भाई जियां तुए बोलिया ना कि कई उत्पाद जे ऐसे यहाँ दे किसान बागवान भाई बहन दे हुंदे भी है ऐसे जे जल्दी खराब हो जाते, जियां फल हो गए कई सब्जियां हो गए भी है, या फिर मांस मछली का कोई जे ऐसे उत्पादन करते भी है, तो तीस जो जे ऐसे अगर अह सही टाइम च बाजार च नहीं पहुंचांगे ना, तो फिर इतना दी गुणवत्ता जे इसे खराब हो जाती। तो इस दे ताए जे ऐसे किसान भाइयों वास्ते जे ऐसे कृषि उड़ान योजना शुरू ਸ਼ੁਰੂ ਕੀਤੀ ਗਈ ਰਹੀ ਵੀ ਇਹੀ ਹਵਾਈ ਸੁਵਿਧਾਵਾਂ ਦੇ ਜ਼ਰੀਏ ਜੇ ਅਸੀਂ ਇਹਨਾਂ ਚੀਜ਼ਾਂ ਜੋ ਇੱਕ ਜਗ੍ਹਾ ਤੇ ਦੂਜੀ ਜਗ੍ਹਾ 'ਚ ਜੇ ਅਸੀਂ ਆਹਾਂ ਦੇ ਕਿਸਾਨ ਭਾਈ ਆਸਾਨੀਆਂ ਨੇ ਪਹੁੰਚਾਈ ਸਕਦੇ ਕਿ ਆਪਣੀਆਂ ਚੀਜ਼ਾਂ ਦੇ ਜੇ ਅਸੀਂ ਸਹੀ ਮੁੱਲ ਲੈ ਲੈਂਦੇ ਵੀ
6: ਬਿਲਕੁਲ ਮਤਲਬ ਠੀਕ ਟਾਈਮ ਪਰ ਇਹਨਾਂ ਉਤਪਾਦਨ ਜੋ ਅਗਰ ਹਾਂ ਸਹੀ ਜਗ੍ਹਾ ਪਰ ਪਹੁੰਚਾਈ ਦਿੰਗੇ ਤਾਂ ਹਾਂ ਜੋ ਇਹਨਾਂ ਦਾ ਸਹੀ ਦਾਮ ਜੇ ਅਸੀਂ ਮਿਲੀ ਜਾਣਾ ਕਿ ਇਹਨਾਂ ਦੀ ਗੁਣਵੱਤਾ ਜੇ ਐਸਾ ਵੀ ਬਣਦੀ ਰਹਿਣੀ
7: ਜੀ।
6: ਤਾਂ ਦੇਖੋ ਵੀ ਇਹ ਯੋਜਨਾ ਦੇ ਕੁਛ ਪ੍ਰਮੁੱਖ ਬਿੰਦੂ ਹਨ ਜਿਹੀਆਂ ਜੀ ਇਸ ਦੀ ਅਗਰ ਹਾਂ ਸਬਸਿਡੀ ਔਰ ਰਿਆਇਤ ਦੀ ਗੱਲ ਕਰੀਏ ਨਾ ਤਾਂ ਇਹ ਯੋਜਨਾ 'ਚ ਚੁਨਿੰਦਾ ਹਵਾਈ ਅੱਡਿਆਂ ਪਰ ਕ੍ਰਿਸ਼ੀ ਕਾਰਗੋ ਵਾਸਤੇ ਜਿਹੀਆਂ ਟਰਮੀਨਲ ਸ਼ੁਲਕ ਕਨੇ ਪਾਰਕਿੰਗ ਸ਼ੁਲਕ ਪਰ ਸਬਸਿਡੀ ਜੀ ਐਸ ਮਿਲਦੀ
7: ਜੀ। ਕਨੇ ਇਹ ਯੋਜਨਾ ਦਾ ਵਿਸਤਾਰ ਕਰਦੇ ਹੋਏ ਭਾਰਤ ਸਰਕਾਰ ਜੇ ਐਸ ਹੈ ਆਹਾਂ ਦੇ ਪੂਰੇ ਦੇਸ਼ 'ਚ 58 ਤੋਂ ਜ਼ਿਆਦਾ ਹਵਾਈ ਅੱਡਿਆਂ ਜੋ ਜੇ ਐਸ ਹੈ ਸ਼ਾਮਿਲ ਕਰੀ ਚੁੱਕੀ ਰਹੀ ਵੀ ਇਹੀ ਜਿਨ੍ਹਾਂ 'ਚ ਹਵਾਈ ਪਰਿਵਹਨ ਦੁਆਰਾ ਕ੍ਰਿਸ਼ੀ ਉਤਪਾਦ ਦੀ ਆਵਾਜਾਈ ਜੋ ਜੇ ਐਸ ਹੈ ਸੁਵਿਧਾਜਨਕ ਬਣਾਇਆ ਜਾਂਦਾ ਵੀ ਹੈ।
6: ਬਿਲਕੁਲ ਜੀ। ਕਨੇ ਦਿਖਾ ਪਈ ਇਸ ਦਾ ਕਿਆ ਕਿਸਾਨਾਂ 'ਚ ਫਾਇਦਾ ਪਹੁੰਚਦਾ ਨਾ ਤਾਂ ਅਗਰ ਹਾਂ ਗੱਲ ਕਰੀਏ ਤਾਂ ਦਿਖਾ ਪਈ ਤਿੰਨਾਂ ਦੀ ਉਪਜ ਦਾ ਸਹੀ ਮੁੱਲ ਜੇ ਐਸ ਹੈ ਮਿਲੀ ਜਾਂਦਾ ਕਿਉਂਕਿ ਜਿਹਾਂ ਜੀ ਇਹ ਖਰਾਬ ਹੋਣੇ ਵਾਲੇ ਉਤਪਾਦ ਹੁੰਦੇ ਨਾ ਜਿਹਾਂ ਫਲ ਸਬਜ਼ੀਆਂ ਮੱਛਲੀ ਮਾਸ ਇਹ ਜਲਦੀ ਖਰਾਬ ਹੋ ਜਾਂਦੇ
7: ਜੀ
6: ਤਾਂ ਅਗਰ ਹਾਂ ਇਹਨਾਂ ਜੋ ਸਹੀ ਸਮੇਂ ਪਰ ਮੰਡੀਆਂ ਤੱਕ ਨਹੀਂ ਪਹੁੰਚਾਂਗੇ ਤਾਂ ਇਸ ਤੇ ਫਿਰ ਇਹ ਉਤਪਾਦ ਜੇ ਅਸੀਂ ਖਰਾਬ ਹੋ ਜਾਣੇ ਕਨੇ ਫਿਰ ਕਾਫੀ ਨੁਕਸਾਨ ਜੇ ਅਸੀਂ ਝੇਲਣਾ ਪਈ ਜਾਂਦਾ
7: ਜੀ।
6: ਅਗਰ ਹਾਂ ਹਵਾਈ ਪਰਿਵਹਨ ਦੇ ਜ਼ਰੀਏ ਇਹਨਾਂ ਜੋ ਸਹੀ ਮੰਡੀਆਂ ਤੱਕ ਪਹੁੰਚਾਈ ਦਿੰਗੇ ਤਾਂ ਇੱਕ ਤਾਂ ਸਮੇਂ ਦੀ ਵੀ ਬਰਬਾਦੀ ਜੇ ਅਸੀਂ ਰੁਕੀ ਜਾਂਦੀ ਕਨੇ ਕਿਸਾਨ ਜੋ ਤਿੰਨਾਂ ਦੀ ਉਪਜ ਦਾ ਕਨੇ ਮਿਹਨਤ ਦਾ ਸਹੀ ਮੁੱਲ ਜੇ ਅਸੀਂ ਮਿਲੀ ਜਾਂਦਾ
7: ਜੀ। ਆਪਣੇ ਦੇਸ਼ 'ਚ ਤਾਂ ਜਮਨਾ ਬੋਬੋ ਇੱਕ ਜਗ੍ਹਾ ਤੇ ਦੂਜੀ ਜਗ੍ਹਾ 'ਚ ਆਹੇ ਇਹ ਸਮਾਨ ਜੇ ਅਸੀਂ ਪੁਜਾਈ ਸਕਦੇ ਅੰਤਰਰਾਸ਼ਟਰੀ ਨਿਰਯਾਤ ਦੇ ਜ਼ਰੀਏ ਹਵਾਈ ਮਾਰਗਾਂ ਦੇ ਮਾਧਿਅਮ ਤੇ ਜੇ ਅਸੀਂ ਕਿਸਾਨ ਭਾਈ ਆਪਣੇ ਜਿਹੜੇ ਉਤਪਾਦ ਹੈ ਨਾ ਤਿੰਨਾਂ ਜੋ ਵਿਦੇਸ਼ਾਂ 'ਚ ਵੀ ਵੇਚੀ ਸਕਦੇ ਕਨੇ ਅੱਛਾ ਤਿੰਨਾਂ ਤੇ ਮੁੱਲ ਜੇ ਅਸੀਂ ਲੈ ਸਕਦੇ ਵੀ ਹੈ।
6: ਬਿਲਕੁਲ ਜੀ। ਤਾਂ ਦਿਖਾ ਪਈ ਇਹ ਯੋਜਨਾ ਜੇ ਹੈ ਨਾ ਕਿਤਨੀ ਮਹੱਤਵਪੂਰਨ ਹੈ। ਇਹ ਯੋਜਨਾ ਤੇ ਕਿਸਾਨ ਜੋ ਸਸ਼ਕਤੀਕਰਨ ਜੇ ਐਸਾ ਮਿਲਦਾ ਕਿਉਂਕਿ ਕਿਸਾਨ ਜੋ ਨਈ ਨਈ ਤਕਨੀਕਾਂ ਕਨੇ ਕੌਸ਼ਲ ਸਿੱਖਣੇ ਦਾ ਜੇ ਐਸਾ ਅਨੁਭਵ ਮਿਲਦਾ ਜਿਸ ਤੇ ਸੇ ਆਪਣੀ ਖੇਤੀ ਜੋ ਸੁਧਾਰਨੇ ਵਾਸਤੇ ਜੇ ਅਸੀਂ ਪ੍ਰਯੋਗ ਕਰਦੇ
7: ਜੀ। ਇਸ ਹੋਗੀ ਜੇ ਅਸੀਂ ਇਹ ਯੋਜਨਾ ਦੇ ਜ਼ਰੀਏ ਆਹਾਂ ਦੇ ਕਿਸਾਨ ਭਾਈ ਆਰਥਿਕ ਰੂਪ ਤੇ ਵੀ ਸਮਰਿੱਧ ਹੁੰਦੇ ਵੀ ਹੈ ਕਿਉਂਕਿ ਜਿਵੇਂ ਜਿਹੇ ਬੋਲਿਆ ਨਾ ਜਿੱਥੇ ਜੇ ਆਹਾਂ ਦੇ ਕਿਸਾਨ ਭਾਈ ਹੈ ਜੋ ਤਿੰਨਾਂ ਦੇ ਉਤਪਾਦ ਦਾ ਸਹੀ ਮੁੱਲ ਮਿਲਦਾ ਵੀ ਹੈ ਨਾ ਤਿੰਨਾਂ ਮਾਰਕੀਟਾਂ 'ਚ ਜਾਈ ਨੇ ਕੰਨੇ ਜੇ ਅਸੀਂ ਆਹਾਂ ਦੇ ਕਿਸਾਨ ਭਾਈ ਆਪਣੇ ਉਤਪਾਦਨ ਜੋ ਵੇਚੀ ਸਕਦੇ ਵੀ ਹੈ ਕਨੇ ਆਪਣੀ ਆਰਥਿਕ ਸਥਿਤੀ ਜੋ ਜੇ ਅਸੀਂ ਮਜ਼ਬੂਤ ਕਰੀ ਸਕਦੇ ਵੀ ਹੈ।
6: ਬਿਲਕੁਲ ਜੀ। ਕਨੇ ਇਹ ਯੋਜਨਾ ਦੇ ਤਹਿਤ ਕਿਸਾਨਾਂ ਜੋ ਉਤਪਾਦਾਂ ਜੋ ਬਾਜ਼ਾਰਾਂ 'ਚ ਵੇਚਣੇ ਵਾਸਤੇ ਜੇ ਐਸਾ ਸਹਾਇਤਾ ਮਿਲਦੀ ਕਨੇ ਤਿੰਨਾਂ ਦਾ ਬਿਹਤਰ ਮੁੱਲ ਜੇ ਐਸਾ ਮਿਲੀ ਜਾਂਦਾ ਕਨੇ ਬਾਜ਼ਾਰਾਂ ਤੱਕ ਪਹੁੰਚ ਜੇ ਐਸਾ ਕਿਸਾਨਾਂ ਦੀ ਬਣਦੀ ਰਹਿੰਦੀ।
7: ਇਸ ਹੋਗੀ ਜੇ ਐਸਾ ਅਗਰ ਕੋਈ ਕੰਮ ਕਾਰ ਜੇ ਐਸੇ ਕਰਨਾ ਚਾਹੁੰਦਾ ਵੀ ਹੈ ਨਾ ਪਰ ਪੈਸੇ ਦੀ ਜੇ ਇਸੇ ਕਮੀ ਤਾਂ ਸੈ ਇਹਨਾਂ ਯੋਜਨਾ ਦੇ ਜ਼ਰੀਏ ਜੇ ਅਸੀਂ ਰਿਣ ਸੁਵਿਧਾਵਾਂ ਵੀ ਲੈ ਸਕਦਾ ਵੀ ਹੈ ਤਾਂ ਕਿ ਆਪਣੀ ਖੇਤੀ 'ਚ ਜੇ ਅਸੀਂ ਨਿਵੇਸ਼ ਕਰੀ ਨੇ ਕੰਨੇ ਜੇ ਅਸੀਂ ਅੱਛਾ ਉਤਪਾਦਨ ਲਈ ਸਕੋ ਕਨੇ ਤਿੰਨਾਂ ਉਤਪਾਦਾਂ ਜੋ ਵੇਚੀ ਨੇ ਕੰਨੇ ਜੇ ਅਸੀਂ ਲਾਭ ਕਮਾਈ ਸਕੋ।
6: ਬਿਲਕੁਲ। ਤਾਂ ਦੇਖਾ ਵੀ ਕਿਤਨੀ ਫਾਇਦੇਮੰਦ ਇਹ ਯੋਜਨਾ ਹੈ ਕਿਸਾਨਾਂ ਦੇ। ਇੱਕ ਤਾਂ ਟਾਈਮਾਂ ਦੀ ਵੀ ਬੱਚਤ ਹੁੰਦੀ, ਸ਼੍ਰਮ ਦੀ ਵੀ ਬੱਚਤ ਹੁੰਦੀ, ਫਿਰ ਕਿਸਾਨਾਂ ਦੀ ਆਏ ਵੀ ਠੀਕ ਠਾਕ ਮਿਲੀ ਜਾਂਦੀ ਵੀ ਸਹੀ ਦਾਮ ਜੇ ਅਸੀਂ ਤਿੰਨਾਂ ਜੋ ਮਿਲੀ ਜਾਂਦਾ ਜਿਸ 'ਤੇ ਤਿੰਨਾਂ ਦੀ ਆਰਥਿਕ ਸਥਿਤੀ ਜੇ ਐਸਾ ਵੀ ਮਜ਼ਬੂਤ ਹੁੰਦੀ ਕਨੇ ਕਿਸਾਨ ਜੇ ਐਸਾ ਆਪਣੀ ਫਸਲਾਂ ਦਾ ਜਾਂ ਆਪਣੇ ਉਤਪਾਦਾਂ ਦਾ ਸਹੀ ਮੁੱਲ ਪ੍ਰਾਪਤ ਜੇ ਐਸਾ ਕਰੀ ਪਾਉਂਦੇ
7: ਜੀ। ਪਰ ਜਮਨਾ ਬੋਬੋ ਆਪਣੇ ਕਿਸਾਨ ਭਾਈ ਹੈ ਜੋ ਦੱਸੀ ਜਾਂਦੇ ਕਿ ਅਜਿਹੇ ਕ੍ਰਿਸ਼ੀ ਉਡਾਨ ਯੋਜਨਾ ਦੀ ਗੱਲਬਾਤ ਕਰਨ ਲੱਗ ਰਹੇ ਵੀ ਹੈ ਇਹ ਯੋਜਨਾ ਦਾ ਫਾਇਦਾ ਜੇ ਐਸੇ ਕੁਣ ਕੁਣ ਲਈ ਸਕਦੇ ਵੀ ਹੈ ਇਸ 'ਚ ਆਵੇਦਨ ਕਰਨੇ ਦੇ ਤਾਂ ਜੇ ਇਸੇ ਕਿਆ ਕਿਆ ਸ਼ਰਤਾਂ ਰੱਖੀ ਗਈ ਰਹੀ ਵੀ ਹੈ।
6: ਬਿਲਕੁਲ। ਇਹ ਯੋਜਨਾ 'ਚ ਅਗਰ ਆਵੇਦਨ ਕਰਨਾ ਹੈ ਤਾਂ ਆਵੇਦਕ ਜੋ ਭਾਰਤ ਦਾ ਸਥਾਈ ਨਿਵਾਸੀ ਜੀ ਐਸਾ ਜ਼ਰੂਰ ਹੋਣਾ ਚਾਹੀਦਾ ਕਨੇ ਇਹ ਯੋਜਨਾ ਦਾ ਲਾਭ ਜੇ ਹੈ ਨਾ ਸਹਿ ਸਿਰਫ ਕ੍ਰਿਸ਼ਕ ਹੀ ਉਠਾਈ ਸਕਦੇ
7: ਜੀ। ਕਨੇ ਇਹ ਯੋਜਨਾ ਦੇ ਤਹਿਤ ਕਿਸਾਨਾਂ ਜੋ ਸਬਸਿਡੀ ਆਧਾਰਿਤ ਹਵਾਈ ਸੇਵਾਏ ਜੇ ਇਸੇ ਦਿੱਤੀ ਜਾਂਦੀ ਵੀ ਹੈ ਕਨੇ ਦੇਸ਼ ਦੇ ਵਿਭਿੰਨ ਰਾਜਿਆਂ 'ਚ ਅੰਤਰਰਾਸ਼ਟਰੀ ਮਾਰਗਾਂ 'ਚ ਵੀ ਇਹ ਸਕੀਮ ਜੇ ਇਸੇ ਲਾਗੂ ਹੁੰਦੀ ਯਾਨੀ ਕਿ ਇਹ ਆਪਣੇ ਦੇਸ਼ 'ਚ ਵੀ ਆਪਣੇ ਉਤਪਾਦ ਵੇਚੀ ਸਕਦੇ ਕਨੇ ਅੰਤਰਰਾਸ਼ਟਰੀ ਹਵਾਈ ਸੇਵਾਵਾਂ ਦੇ ਜ਼ਰੀਏ ਜੇ ਐਸੇ ਵਿਦੇਸ਼ਾਂ 'ਚ ਵੀ ਆਪਣੇ ਮਾਲ ਜੋ ਜੇ ਐਸੇ ਵੇਚੀ ਸਕਦੇ ਵੀ ਹੈ।
6: ਬਿਲਕੁਲ। ਕਨੇ ਇਹ ਯੋਜਨਾ 'ਚ ਆਵੇਦਨ ਕਰਨੇ ਵਾਸਤੇ ਜਿਹੜੇ ਜਿਹੜੇ ਜ਼ਰੂਰੀ ਦਸਤਾਵੇਜ਼ ਹੁੰਦੇ ਸਹਿ ਚਾਹੀਦੇ ਹੁੰਦੇ ਜਿਵੇਂ ਰਾਸ਼ਨ ਕਾਰਡ, ਸਥਾਈ ਨਿਵਾਸ ਪ੍ਰਮਾਣ ਪੱਤਰ, ਕਨੇ ਆਧਾਰ ਕਾਰਡ, ਫਿਰ ਬੈਂਕ ਸੰਬੰਧਿਤ ਦਸਤਾਵੇਜ਼, कने अपनी भूमि ते जुड़े जड़े भी दस्तावेज हन, आय प्रमाण पत्र, कने जिया पासपोर्ट साइज फोटो, कने अपना मोबाइल नंबर।
7: जी, कने यहा योजना ने कने जुड़ने दे ताए ऑनलाइन या ऑफलाइन जी ऐसे है आवेदन करी सकते भी है।
6: बिल्कुल, ए ता गल होई कृषि उड़ान योजना दी। कने कार्यक्रम चाहा गल्लां बातां और भी करनिया, पर कार्यक्रम दा अहम हिस्सा मनोरंजन दा भी है, ता मनोरंजन ताई सुनने
7: लोगी।

0: ਲੈ ਪਈ ਆਸ਼ਾ ਬੋਬੋ, ਇਹ ਤਾਂ ਸੁਣੀ ਲਿਆ ਹਾਂ ਸੁਨੀਤਾ ਸ਼ਰਮਾ ਦਾ ਗਾਇਆ ਲੋਕ ਗੀਤ ਕਨੇ। ਹੁਣ ਗੱਲਾਂ ਬਾਤਾਂ ਜੋ ਅੱਗੇ ਵਧਾਉਂਦੇ ਹਨ
1: ਜੀ ਕਨੇ ਕਾਰਜਕ੍ਰਮ ਵਿੱਚ ਕਿਸਾਨ ਭਾਈਆਂ ਸੋਗੀਆਂ ਹਾਂ ਗੱਲਬਾਤ ਸਾਂਝਾ ਕਰਨੀ ਜ਼ੀਰੋ ਬਜਟ ਖੇਤੀ ਯਾਨੀ ਕਿ ਸ਼ੂਨਿਆ ਲਾਗਤ ਪ੍ਰਾਕ੍ਰਿਤਿਕ ਖੇਤੀ ਦੇ ਬਾਰੇ 'ਚ।
0: ਬਿਲਕੁਲ ਜੀ, ਇਹ ਇੱਕ ਐਸੀ ਖੇਤੀ ਹੈ ਨਾ, ਇਸ ਵਿੱਚ ਲਾਗਤ ਜੇ ਐਸੇ ਆਉਂਦੀ ਬਿਲਕੁਲ ਜ਼ੀਰੋ ਆਉਂਦੀ
1: ਜੀ,
0: ਕੋਈ ਆਹਾਂ ਖਰਚਾ ਨਹੀਂ ਇਸ ਪਰ ਕਰਨਾ ਕਨੇ। ਖੇਤੀਬਾੜੀ ਜੇ ਆਹਾਂ ਕਰਦੇ ਤਾਂ ਇਸ ਤੇ ਕਾਫੀ ਫਾਇਦਾ ਜੇ ਐਸੇ ਕਮਾਈ ਸਕਦੇ। ਤਾਂ ਜ਼ੀਰੋ ਬਜਟ ਖੇਤੀ ਹੈ ਕਿਆ, ਇਸ ਦੇ ਬਾਰੇ 'ਚ ਹੁਣ ਕਿਸਾਨ ਭਾਈਆਂ ਜੋ ਦੱਸੀ ਦਿੰਦੇ ਨਾ।
1: ਜੀ ਬਿਲਕੁਲ, ਤਾਂ ਜਮਨਾ ਬੋਬੋ ਇਹ ਇੱਕ ਅਹਿੜੀ ਪਦਤੀ ਜਿਸ ਦੇ ਜ਼ਰੀਏ ਜੇ ਫਸਲ ਉਗਾਉਣੇ ਦੇ ਤਾਂ ਬਾਜ਼ਾਰਾਂ 'ਤੇ ਮਹਿੰਗੇ ਰਸਾਇਣਿਕ ਉਰਵਰਕ ਕੀਟਨਾਸ਼ਕ ਜਾਂ ਫਿਰ ਬੀਜਾਂ ਦੀ ਆਵਸ਼ਕਤਾ ਜੇ ਇਸ ਆਹਾਂ ਦੇ ਕਿਸਾਨ ਭਾਈਆਂ ਜੋ ਨਹੀਂ ਪੈਂਦੀ ਵੀ ਹੈ।
0: ਬਿਲਕੁਲ, ਇਹਨਾਂ ਸਾਰੀਆਂ ਚੀਜ਼ਾਂ 'ਤੇ ਬਿਨਾਂ ਆਹਾਂ ਖੇਤੀਬਾੜੀ ਕਰਨੀ ਕਨੇ। ਇਸ ਵਿੱਚ ਖੇਤੀ 'ਤੇ ਜੁੜੇ ਸਾਰੇ ਹੀ ਆਦਾਨ ਜਿਵੇਂ ਸਹਿ ਖਾਦ ਹੋਈ ਜਾਂ ਫਿਰ ਕੀਟਨਾਸ਼ਕ ਹੋਏ, ਸਹਿ ਦੇਸੀ ਗਾਏ ਦੇ ਗੋਹਾ ਹੋਇਆ ਦੇਸੀ ਗਾਏ ਦਾ ਕਨੇ ਮੂਤਰ ਹੋਇਆ, ਇਸ 'ਤੇ ਹੀ ਪ੍ਰਾਕ੍ਰਿਤਿਕ ਉਤਪਾਦ ਜੇ ਇਸੇ ਤਿਆਰ ਕੀਤੇ ਜਾਂਦੇ।
1: ਜੀ ਬਿਲਕੁਲ, ਦੇਖਾ ਬਈ ਜਮਨਾ ਬੋਬੋ ਆਹੇ ਆਪਣੇ ਕਿਸਾਨ ਭਾਈਆਂ ਨੇ ਕੰਨੇ ਗਲਾਣਾ ਚਾਹੁੰਦੇ ਕਿ ਆਹੇ ਰਸਾਇਣਿਕ ਖੇਤੀ ਵੀ ਕਰੀ ਨੇ ਕੰਨੇ ਦੇਖੀ ਕਨੇ ਪ੍ਰਾਕ੍ਰਿਤਿਕ ਖੇਤੀ ਨੇ ਕੰਨੇ ਵੀ ਆਹੇ ਜੁੜਨਾ ਲੱਗ ਰਹੇ। ਤਾਂ ਰਸਾਇਣਿਕ ਖੇਤੀ 'ਚ ਕਿਆ ਹੁੰਦਾ ਹਾ ਬਈ, ਆਹਾਂ ਜੋ ਜੇ ਐਸੇ ਮਹਿੰਗੇ ਮਹਿੰਗੇ ਰਸਾਇਣਿਕ ਖਾਦਾਂ ਖਰੀਦਣਾ ਪਾਉਂਦੀ ਹੀ, ਕਈ ਫਿਰ ਆਹਾਂ ਜੋ ਰਸਾਇਣਿਕ ਜੇ ਐਸੇ ਕੀਟਨਾਸ਼ਕ ਖਰੀਦਣਾ ਪਾਉਣੇ ਵੀ, ਜਿਹਨਾਂ ਵਾਸਤੇ ਜੇ ਆਹਾਂ ਜੋ ਬੜਾ ਜ਼ਿਆਦਾ ਪੈਸਾ ਜੇ ਐਸੇ ਖਰਚ ਕਰਨਾ ਪਾਉਂਦਾ ਹਾ।
0: ਬਿਲਕੁਲ, ਪੈਸਾ ਵੀ ਖਰਚ ਕਰਨਾ ਪਾਉਂਦਾ ਕਨੇ ਉੱਪਰ, ਅਤੇ ਕਿਆ ਹੁੰਦਾ ਵੀ ਜਿਹੜੀ ਆਹਾਂ ਦੀ ਮਿੱਟੀ ਹੈ ਨਾ, ਇਸ ਦਾ ਸਵਾਸਥ੍ਯ ਜੇ ਐਸੇ ਵੀ ਗਿਰਦਾ ਜਾਂਦਾ
1: ਜੀ।
0: ਪਰ ਪ੍ਰਾਕ੍ਰਿਤਿਕ ਖੇਤੀ 'ਚ ਹਾਂ ਇਹ ਕੁਛ ਵੀ ਚੀਜ਼ਾਂ ਜੇ ਐਸੇ ਬਾਜ਼ਾਰਾਂ 'ਤੇ ਨਹੀਂ ਖਰੀਦਣੀਆਂ, ਘਰੇ ਹੀ ਆਪਣੀ ਸਾਰੀ ਚੀਜ਼ਾਂ ਬਣਾਉਣੀਆਂ ਹਾਂ ਦੇਸੀ ਗਾਏ ਦੇ ਗੋਹੇ ਕਨੇ ਗੁਣਤਾ ਕਰਨੇ
1: ਜੀ।
0: ਅਗਰ ਹਾਂ ਇਹਨਾਂ ਉਤਪਾਦਨ 'ਚ ਆਪਣੇ ਖੇਤਰਾਂ 'ਚ ਪਾਉਂਦੇ ਹਨ ਨਾ, ਤਾਂ ਆਹਾਂ ਦੀ ਜਿਹੜੀ ਮਿੱਟੀ ਹੈ ਇਸ ਦਾ ਸਵਾਸਥ ਵੀ ਬਰਕਰਾਰ ਰਹਿੰਦਾ,
1: ਆਹਾਂ ਦਾ ਵਾਤਾਵਰਨ ਵੀ ਠੀਕ ਬਣੀ ਰਹਿੰਦਾ ਕਨੇ। ਜਿਹੜੇ ਵੀ ਉਤਪਾਦ ਆਹਾਂ ਵੱਲ ਤਿਆਰ ਹੋਣੇ, ਕ੍ਰਿਸ਼ੀ 'ਤੇ ਆਹਾਂ ਵੱਲ ਉਪਾਜਾ ਤਿਆਰ ਹੋਣਾ ਵੀ ਹੈ ਆ, ਤਾਂ ਇਸ ਦੀ ਗੁਣਵੱਤਾ ਵੀ ਠੀਕ ਰਹਿੰਦੀ, ਇਸ 'ਤੇ ਆਹਾਂ ਦੇ ਸਰੀਰਾਂ 'ਚੋਂ ਵੀ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਜੇ ਐਸੇ ਨਹੀਂ ਹੁੰਦਾ ਵੀ ਹੈ ਆ।
0: ਬਿਲਕੁਲ, ਯਾਨੀ ਕਿ ਪਰਿਆਵਰਨ ਦੇ ਅਨੁਕੂਲ ਇਹ ਖੇਤੀ ਹੈ, ਤਾਂ ਆਹਾਂ ਇੱਕ ਤਰ੍ਹਾਂ ਸੇ ਬੋਲੀ ਸਕਦੇ ਵੀ ਅਗਰ ਹਾਂ ਜ਼ੀਰੋ ਬਜਟ ਖੇਤੀ ਕਰਗੇ ਨਾ, ਤਾਂ ਇਸ 'ਤੇ ਪਰਿਆਵਰਨ 'ਚੋਂ ਕਾਫੀ ਫਾਇਦਾ ਪਹੁੰਚਦਾ
1: ਜੀ। ਕਹਿੰਦੇ ਅੱਜ ਕੇ ਟਾਈਮ 'ਚ ਬਾਜ਼ਾਰਾਂ 'ਚ ਵੀ ਇਹ ਦਿਖਾ ਦੇ ਵੀ ਦਿਨ ਪ੍ਰਤੀ ਦਿਨ ਜੇ ਅਸੀਂ ਜਿਹੜੀ ਵੀ ਪ੍ਰਾਕ੍ਰਿਤਿਕ ਖੇਤੀ ਕਰੀ ਨੇ ਕੰਨੇ ਚੀਜ਼ਾਂ ਤਿਆਰ ਕਰਦੇ ਵੀ ਹੈ ਆਹਾਂ ਦੇ ਕਿਸਾਨ ਭਾਈ, ਇਹਨਾਂ ਦੀ ਮੰਗ ਜੇ ਇਸ ਵਧਣਾ ਲੱਗ ਰਹੀ ਵੀ ਹੈ, ਕਿ ਆਹਾਂ ਦੇ ਕਿਸਾਨ ਭਾਈਆਂ ਜੋ ਦਾਮ ਵੀ ਇਹਨਾਂ ਉਤਪਾਦਾਂ ਦੇ ਅੱਛੇ ਜੇ ਅਸੀਂ ਮਿਲਦੇ ਵੀ ਹੈ।
0: ਬਿਲਕੁਲ, ਅਗਰ ਉਤਪਾਦ ਦੀ ਗੁਣਵੱਤਾ ਖਰੀ ਹੋਊਗੀ ਨਾ, ਤਾਂ ਦਾਮ ਵੀ ਖਰਾ ਮਿਲਦਾ। ਤਾਂ ਹੁਣ ਗੱਲ ਆਉਂਦੀ ਕਿ ਜ਼ੀਰੋ ਬਜਟ ਖੇਤੀ ਦੇ ਕਿਆ ਕਿਆ ਲਾਭ ਹੁੰਦੇ
1: ਜੀ। ਤਾਂ ਬਈ ਬਾਜ਼ਾਰਾਂ 'ਤੇ ਰਸਾਇਣਿਕ ਖਾਦਾਂ ਜਾਂ ਦਵਾਈਆਂ ਆਹਾਂ ਜੋ ਜੇ ਇਸ ਇਹ ਯੋਜਨਾ ਦੇ ਤਹਿਤ ਨਹੀਂ ਖਰੀਦਣਾ ਪਾਉਂਦੀ ਜੀ, ਇਹ ਬੋਲਿਆ ਨਾ ਕਿ ਬਈ ਪ੍ਰਾਕ੍ਰਿਤਿਕ ਤਰੀਕੇ ਨੇ ਜਾ ਲਈ ਜੇ ਆਹਾਂ ਖੇਤੀ ਕਰਨੀ ਤਾਂ ਘਰੇ ਹੀ ਆਹਾਂ ਜੇ ਐਸੇ ਜਿਵੇਂ ਦਰੇਕਾ ਅਸਤਰ ਹੋਈ ਗਿਆ, ਨਿੰਮ ਅਸਤਰ ਹੋਈ ਗਿਆ ਵੀ ਆਇਆ, ਬਿਮਾਰੀਆਂ 'ਤੇ ਆਪਣੀ ਫਸਲਾਂ ਜੋ ਬਚਾਉਣ ਵਾਸਤੇ ਇਹਨਾਂ ਦਾ ਛਿੜਕਾਓ ਕਰਨਾ ਵੀ ਆਇਆ। ਤਾਂ ਬਾਜ਼ਾਰਾਂ 'ਤੇ ਨਾ ਹੀ ਆਹਾਂ ਕੀਟਨਾਸ਼ਕ ਖਰੀਦਣੇ, ਨਾ ਹੀ ਆਹਾਂ ਰਸਾਇਣਿਕ ਖਾਦਾਂ ਖਰੀਦਣੀ ਵੀ ਆਈ, ਤਾਂ ਇਸ 'ਤੇ ਜੇ ਐਸੇ ਕਿਸਾਨ ਭਾਈਆਂ 'ਚੋਂ ਨਾ ਹੀ ਕੋਈ ਕਰਜ਼ਾ ਲੈਣਾ ਪਾਉਣਾ, ਨਾ ਹੀ ਕੋਈ ਪੈਸਾ ਖਰਚ ਕਰਨਾ ਪਾਉਣਾ ਵੀ ਹੈ।
0: ਬਿਲਕੁਲ, ਕਨੇ ਸੌਗੀ ਸੌਗੀ ਮਿੱਟੀ ਦੀ ਜਿਹੜੀ ਉਰਵਰਤਾ ਹੈ ਨਾ, ਇਸ 'ਚ ਵੀ ਸੁਧਾਰ ਹੁੰਦਾ, ਕਿਉਂਕਿ ਅਗਰ ਹਾਂ ਬਾਰ ਬਾਰ ਰਸਾਇਣਾਂ ਦਾ ਇਸਤੇਮਾਲ ਕਰਦੇ ਤਾਂ ਇਸ 'ਤੇ ਜ਼ਮੀਨਾਂ ਦੀ ਜਿਹੜੀ ਜੀ ਉਪਜਾਊ ਕਸ਼ਮਤਾ ਹੈ ਸਹਿ ਠੀਕ ਨਹੀਂ ਰਹਿੰਦੀ। ਕਨੇ ਅਗਰ ਹਾਂ ਇਹਨਾਂ ਉਤਪਾਦਾਂ ਦਾ ਪ੍ਰਯੋਗ ਕਰਕੇ ਜਿਹੜੇ ਜੀ ਹਾਂ ਘਰੇ ਹੀ ਬਣਾਉਣੇ ਨਿੰਮ ਅਸਤਰ ਜਾਂ ਦਰੇਕ ਅਸਤਰ, ਇਹਨਾਂ 'ਤੇ ਮਿੱਟੀ ਦਾ ਸਵਾਸਥ ਜੇ ਐਸਾ ਵੀ ਬਰਕਰਾਰ ਰਹਿੰਦਾ ਕਨੇ, ਪਰਿਆਵਰਨ ਜੋ ਸੰਰਕਸ਼ਣ ਮਿਲਦਾ, ਕਿਉਂਕਿ ਇਹ ਪੂਰੀ ਤਰ੍ਹਾਂ ਹੀ ਪ੍ਰਦੂਸ਼ਣ ਮੁਕਤ ਕਨੇ ਟਿਕਾਊ ਖੇਤੀ ਹੈ, ਤਾਂ ਇਸ 'ਤੇ ਪਰਿਆਵਰਨ ਕਨੇ ਜੈਵ ਵਿਵਿਧਤਾ 'ਚੋਂ ਕੋਈ ਨੁਕਸਾਨ ਨਹੀਂ ਪਹੁੰਚਦਾ।
1: ਕਨੇ ਸੋਗੀ ਹੀ ਪ੍ਰਾਕ੍ਰਿਤਿਕ ਖੇਤੀ ਕਰੀ ਨੇ ਕੰਨੇ ਜੇ ਐਸੇ ਆਹਾਂ ਦੀ ਜ਼ਮੀਨਾਂ 'ਚ ਪਾਣੀ ਦੀ ਖਪਤ ਜੇ ਇਸੇ ਕਮ ਹੁੰਦੀ ਵੀ ਹੈ, ਕਿਉਂਕਿ ਪ੍ਰਾਕ੍ਰਿਤਿਕ ਖੇਤੀ ਚਾਹੇ ਕਿਆ ਕਰਦੇ ਵੀ ਹੈ, ਮਲਚਿੰਗ ਕਰਦੇ ਜੀਆਂ ਪੱਤੀਆਂ ਦਾ ਜਾਂ ਫਸਲਾਂ ਦੇ ਅਵਸ਼ੇਸ਼ ਬਚੀ ਜਾਂਦੇ ਵੀ ਹੈ, ਤਿਨ੍ਹਾਂ 'ਤੇ ਜੇ ਅਸੀਂ ਮਿੱਟੀਆਂ ਜੋ ਢੱਕੀ ਜਾਂਦੇ ਵੀ ਹੈ ਨਾ, ਤਾਂ ਜ਼ਮੀਨਾਂ 'ਚ ਜੇ ਇਸ ਨਮੀ ਬਣੀ ਰਹੀ ਰਹਿੰਦੀ ਵੀ ਹੈ, ਕਨੇ ਹਵਾ ਦਾ ਸੰਤੁਲਨ ਵੀ ਬਣੀ ਰਹਿੰਦਾ ਵੀ ਹੈ, ਤਾਂ ਇਸ ਤਕਨੀਕ ਜੋ ਅਪਣਾਈ ਨੇ ਕੰਨੇ ਜੇ ਅਸੀਂ ਆਹਾਂ ਦੀ ਜ਼ਮੀਨਾਂ 'ਚ ਨਮੀ ਬਣੀ ਰਹੀ ਰਹਿੰਦੀ ਵੀ ਹੈ, ਸਿੰਚਾਈ ਦੀ ਜਿੱਥੇ ਜੇ ਵਿਵਸਥਾ ਨਹੀਂ ਹੁੰਦੀ ਹੈ, ਤਿੱਥੇ ਵੀ ਆਹਾਂ ਦੇ ਖੇਤਰਾਂ 'ਚ ਜੇ ਇਸ ਲੰਬੇ ਟਾਈਮਾਂ ਤੱਕ ਨਮੀ ਬਣੀ ਰਹੀ ਰਹਿੰਦੀ, ਕਨੇ ਫਸਲਾਂ ਦਾ ਉਤਪਾਦਨ ਜੇ ਅਸੀਂ ਠੀਕ ਬਣੀ ਰਹਿੰਦਾ ਵੀ ਹੈ।
0: ਬਿਲਕੁਲ, ਯਾਨੀ ਕਿ ਆਹਾਂ ਕਾਫੀ ਮਾਤਰਾ 'ਚ ਪਾਣੀਆਂ ਦੀ ਬਚਤ ਜੇ ਐਸੇ ਪ੍ਰਾਕ੍ਰਿਤਿਕ ਤਰੀਕੇ ਨੇ ਕਰੀ ਸਕਦੇ
1: ਜੀ।
0: ਕਨੇ ਉਤਪਾਦਾਂ ਦੀ ਵੀ ਉੱਚ ਗੁਣਵੱਤਾ ਜੇ ਐਸੇ ਇਹ ਖੇਤ खेती च हाँ जो जे ऐसे मिलती, क्योंकि अगर हाँ प्राकृतिक तरीके ने खेती करा देना तो सह फसल जे ने सह बिल्कुल रसायन मुक्त होंदिया
1: जी,
0: कने अहां दे स्वास्थ्य वास्ते जे ऐसे काफ़ी ज़्यादा लाभदायक होंदिया, कने बड़ी पौष्टिक होंदिया है। कने अगर हाँ बाजार च भी ना जो बेचा दे तो अहां जो मन मुताबिक मूल्य जे ऐसे प्राप्त हो जाता,
1: बिल्कुल ठीक,
0: इससे अहां दी आर्थिक स्थिति भी मजबूत होंगी।
1: हाँ जी, तो भाई ये जे अहां प्राकृतिक खेती अपनानी भी है ना, इस दे प्रमुख चार स्तंभ जे ऐसे मन्ने जांदे भी है, बीजामृत, जीवामृत, अच्छादन कने वापसा।
0: तो इना चौं स्तंभा पर ही ये पूरी खेती जी है सह निर्भर है। तो जियां जीवामृत दी गल करिए ना, इस विच गोआ, गूंत, गुड़, दाल कने आटा कने मिट्टी दा मिश्रण जी है सह हाँ जो चाहिदा हुंदा, कने अहां बनांदे जीवामृत इन्हां सारियां चीज़ां ते ना, कने ये पौद्यां वास्ते बड़ी अच्छी खाद दा काम जी ऐसे करदा। अगर हाँ इह खाद जो खेतरां च पा दे तो अहां दी जिहड़ी भी फसल है ना तिहा दा पौजा हाँ जो खरा मिलदा फिर
1: जी। कने अपने फसला जो बाणे ते पहले जे ऐसे जिहड़ा बीज हुंदा तिस चो जे ऐसे बीजामृत बनाई ने कने उपचारित करी ने बांगे ना है, तो फिर यह बोलदे कि अगर बीजामृत करी ने कने बीज जे ऐसे बाहर आऊंगा तो फिर फसला च बीमारियां समारियां लगने दा जी ऐसे घट डर रहिंदा भी है। तो भी ये बीजामृत बनाने दे ताए भी अहां देसी गाय दा जिहड़ा गोहा गूंतर हुंदा भी है तिस ते जे ऐसे बीज उपचारित करी लैने भी है कने फिर उस ते बाद जे ऐसे खेतरा च बाणे तो तिन्हां च बीमारियां भी घट लगनी, कने अगर फसला च बीमारियां कम लगगी है ना तो तिस ते उत्पादन जे ऐसे

0: ਹਵਾ ਕਨੇ ਨਮੀ ਦੀ ਸਹੀ ਮਾਤਰਾ ਜੇ ਇਸੇ ਬਣੀ ਰਹਿੰਦੀ ਤਿਸ ਤੇ ਜੇ ਅਸੇ ਫਸਲਾਂ ਦੀ ਬੜਵਾਰ ਸਹੀ ਹੁੰਦੀ ਵੀ ਇਹੀ ਕਨੇ ਫਸਲਾਂ ਦਾ ਪੁਆਜਾ ਵੀ ਠੀਕ ਮਿਲਦਾ ਵੀ ਆਇਆ।
1: ਬਿਲਕੁਲ, ਪ੍ਰਾਕ੍ਰਿਤਿਕ ਖੇਤੀ ਅਗਰ ਆਹਾਂ ਕਰਗੇ ਨਾ ਸਹੀ ਤਰੀਕੇ ਨੇ, ਆਹਾਂ ਜੋ ਪੁਆਜਾ ਤਾਂ ਖਰਾ ਮਿਲਣਾ ਹੀ ਹੈ, ਉਤਪਾਦ ਦੀ ਗੁਣਵੱਤਾ ਵੀ ਖਰੀ ਰਹਿਣੀ
0: ਜੀ।
1: ਜਿਸ ਹਿਸਾਬ ਨੇ ਵੀ ਆਹਾਂ ਬਾਜ਼ਾਰਾਂ 'ਚ ਵੇਚਗੇ ਨਾ ਆਪਣੇ ਉਤਪਾਦ ਜੋ, ਤਾਂ ਅਸਾਂ ਵਿਕੀ ਵੀ ਜਾਣਾ ਕਨੇ ਉਸ ਤੇ ਆਹਾਂ ਦੀ ਆਰਥਿਕ ਸਥਿਤੀ ਜੇ ਅਸਾਂ ਵੀ ਮਜ਼ਬੂਤ ਹੋਣੀ। ਤਾਂ ਦੇਖਾ ਬਈ ਗੱਲਾਂ ਬਾਤਾਂ ਆਹਾਂ ਦੇ ਕਾਰਜਕ੍ਰਮ 'ਚ ਇੰਹੀ ਚੱਲੀ ਦੀਆਂ ਰਹਿਣੀਆਂ, ਪਰ ਗੱਲਾਂ ਬਾਤਾਂ ਸੌਗੀ ਸੌਗੀ ਆਹਾਂ ਸੁਣਨਾ ਇਹ ਲੋਕ ਗੀਤ
0: ਜੀ।

0: ਭਲੇ ਆ ਜੀ। ਇਹ ਤਾਂ ਸੁਣਿਆ ਹੈ ਲੋਕ ਗੀਤ ਕਨੇ, ਹੁਣ ਕਾਰਜਕ੍ਰਮ ਵਿੱਚ ਆਹਾਂ ਆਪਣੇ ਕਿਸਾਨ ਭਾਈਆਂ ਸੋਗੀ ਗੱਲਬਾਤ ਸਾਂਝਾ ਕਰਨੀ। ਕ੍ਰਿਸ਼ੀ ਉਪਜ ਮੰਡੀ ਸਮਿਤੀ ਹਮੀਰਪੁਰ ਤੇ ਪ੍ਰਾਪਤ ਫਲਾਂ ਕਨੇ ਸਬਜ਼ੀਆਂ ਦੇ ਥੋਕ ਭਾਅ ਦੇ
1: ਜੀ। ਸਬਜ਼ੀਆਂ 'ਚ ਆਲੂ ਦਾ ਭਾਅ ਰਿਹਾ 10 ਤੇ 12 ਰੁਪਈਏ ਪ੍ਰਤੀ ਕਿਲੋ, ਆਲੂ ਪਹਾੜੀ ਰਿਹਾ 14 ਤੇ 16 ਰੁਪਈਏ, ਪਿਆਜ਼ 28 ਰੁਪਈਏ ਪ੍ਰਤੀ ਕਿਲੋ, ਗੋਭੀ 60 ਤੇ 65 ਰੁਪਈਏ ਪ੍ਰਤੀ ਕਿਲੋ
0: ਜੀ। ਕਨੇ ਬੰਦ ਗੋਭੀ ਦਾ ਥੋਕ ਭਾਅ ਰਿਹਾ 25 ਤੇ 28 ਰੁਪਏ ਪ੍ਰਤੀ ਇੱਕ ਕਿਲੋ, ਸ਼ਿਮਲਾ ਮਿਰਚ 50 ਤੇ 60 ਰੁਪਈਏ, ਘੀਆ 20 ਤੇ 25 ਰੁਪਏ ਪ੍ਰਤੀ ਇੱਕ ਕਿਲੋ, ਲੋਕੀ ਆਜ ਰਹੀ 25 ਤੇ 30 ਰੁਪਈਏ, ਭਿੰਡੀ ਦਾ ਥੋਕ ਭਾਅ ਰਿਹਾ 25 ਤੇ 30 ਰੁਪਏ ਪ੍ਰਤੀ ਇੱਕ ਕਿਲੋ, ਕਨੇ ਕਰੇਲਾ ਆਜ ਰਿਹਾ 30 ਰੁਪਏ ਪ੍ਰਤੀ ਇੱਕ ਕਿਲੋ
1: ਜੀ। ਕਨੇ ਪਾਲਕ ਰਿਹਾ 50 ਤੇ 60 ਰੁਪਏ ਪ੍ਰਤੀ ਕਿਲੋ, ਕਨੇ ਧਨੀਆ 150 ਤੇ 160, ਟਮਾਟਰ 30 ਤੇ 40, ਰਾਮਤੋਰੀ 25 ਤੇ 30, ਗਾਜਰ 35 ਤੇ 40, ਹਰੀ ਮਿਰਚ 40 ਤੇ 45 ਰੁਪਏ ਪ੍ਰਤੀ ਕਿਲੋ, ਕਨੇ ਨਿੰਬੂ ਦਾ ਭਾਅ ਰਿਹਾ 80 ਰੁਪਏ ਪ੍ਰਤੀ ਕਿਲੋ, ਖੀਰਾ 20 ਤੇ 30, ਬੈਂਗਣ 28 ਤੇ 30, ਆਦਰਾ 220 ਤੇ 230 ਰੁਪਏ ਪ੍ਰਤੀ ਕਿਲੋ, ਲਸਣ 150 ਤੇ 180, ਮਟਰ 140, ਕਨੇ ਫਰਾਸਬੀਨ 80 ਤੇ 100, ਕੱਦੂ 20 ਰੁਪਏ ਪ੍ਰਤੀ ਕਿਲੋ, ਕਨੇ ਅਰਬੀ ਦਾ ਭਾਅ ਰਿਹਾ 30 ਤੇ 32 ਰੁਪਈਏ
0: ਜੀ। ਗੱਲਬਾਤ ਕਰੀਏ ਫਲਾਂ ਦੇ ਥੋਕ ਭਾਅ ਦੀ, ਤਾਂ ਫਲਾਂ 'ਚ ਕੇਲਾ ਪ੍ਰਤੀ ਡੱਬਾ 12 ਕਿਲੋ ਆਜ ਰਹੇ 550 ਤੇ 600 ਰੁਪਈਏ, ਸੇਬ ਪ੍ਰਤੀ 1 ਕਿਲੋ ਰਹੇ ਆਜ 165 ਤੇ 170 ਰੁਪਈਏ, ਅਨਾਰ 180 ਤੇ 200 ਰੁਪਏ ਪ੍ਰਤੀ 1 ਕਿਲੋ, ਮੌਸਮੀ ਆਜ ਰਹੀ 100 ਤੇ 110 ਰੁਪਈਏ, ਪਪੀਤਾ 58 ਤੇ 60 ਰੁਪਏ ਪ੍ਰਤੀ 1 ਕਿਲੋ, ਅਨਾਨਾਸ 45 ਤੇ 50 ਰੁਪਏ ਪ੍ਰਤੀ 1 ਕਿਲੋ, ਕਨੇ ਅਮਰੂਦ ਰਹੇ 90 ਤੇ 100 ਰੁਪਈਏ
1: ਜੀ। ਕਨੇ ਮਾਲਟਾ ਰਿਹਾ 160 ਤੇ 180 ਰੁਪਈਏ ਪ੍ਰਤੀ ਕਿਲੋ, ਤਰਬੂਜ 20 ਰੁਪਈਏ, ਖਰਬੂਜਾ 40 ਤੇ 45, ਨਾਰੀਅਲ 65 ਤੇ 70 ਰੁਪਏ ਪ੍ਰਤੀ ਨਾਰੀਅਲ, ਅੰਬ ਸਫੇਦਾ 80 ਤੇ 90 ਰੁਪਈਏ, ਪਲਮ 100 ਤੇ 110, ਲੀਚੀ 130 ਤੇ 160 ਰੁਪਏ ਪ੍ਰਤੀ ਕਿਲੋ, ਕਨੇ ਮਸ਼ਰੂਮ ਰੇ 30 ਤੇ 35 ਰੁਪਏ ਪ੍ਰਤੀ ਪੈਕਟ
0: ਜੀ। ਤਾਂ ਇਹ ਤਾਂ ਗੱਲਬਾਤ ਰਹੀ ਥੋਕ ਬਾਜ਼ਾਰ ਭਾਵ ਦੀ, ਕਨੇ ਇਹਨਾਂ ਹੀ ਸਾਰੀਆਂ ਗੱਲਾਂ ਬਾਤਾਂ ਸੋਗੀ ਅਬ ਅੱਜ ਦੇ ਕਾਰਜਕ੍ਰਮ ਕਿਸਾਨ ਵਾਣੀ ਦਾ ਟਾਈਮ ਵੀ ਖਤਮ ਹੋਈ ਚੱਲੇ ਆ।
1: ਬਿਲਕੁਲ ਜੀ, ਤਾਂ ਸਾਰੇ ਹੀ ਸੁਣਨ ਵਾਲਿਆਂ ਤੇ ਲੈ ਲੈਂਦੇ ਨਾ ਅਨੁਮਤੀ।
0: ਨਮਸਕਾਰ।
2: अरे अरे अरे, क्या कर रहा है? इधर इधर इधर, हम बोल रहे हैं तेरे बीजू का।
3: पुतला बोल रहा
2: है? पक्षियों से तो हम खेत को बचा लेते हैं, पर इन घातक रसायनों से कैसे बचाएं?
3: मतलब?
2: देख बेटा, तू जो ये अंधाधुंध रसायन मिलाता है ना, मिट्टी की सेहत बिगड़ने लगी है, और जब माटी ही कमजोर पड़ जाएगी तो उपज कैसे सेहतमंद होगी? अरे पहले ऐसा नहीं था, पूछना अपने बड़े बुजुर्गों से कैसे फसल लहलाती थी, शुद्धता चलती थी, भी तंदुरुस्त और लोग भी। तो अब पहली वाली बात कहा,
3: पर हम तो सब ये डाले हैं।
2: सब नहीं, आज भी लाखों जागरूक किसान परंपरागत विधि से फसल उगा रहे हैं, पर्चा कम और उपज की कीमत भी बेहतर पा रहे हैं।
3: सच
2: है? एक्सपीरियंस से बता रहे हैं, धूप में बाल सफेद नहीं किए हैं।
3: ठीक है भाई, मैं भी आते जल्दी खेती शुरू करूंगा।
4: माटी से प्रेम की परंपरा है परंपरागत खेती।
5: किसानवाणी कार्यक्रम दे प्रायोजक थे कृषि कने किसान कल्याण मंत्रालय भारत सरकार।
6: श्रोताओं, अभी आप सुन रहे थे कार्यक्रम किसानवाणी। आकाशवाणी का ये हमीरपुर केंद्र है FM बैंड 101.8 MHz पर। शाम के 7 बजने को हैं, कुछ ही क्षणों में आप सुनेंगे हिंदी समाचार, जिन्हें हम आकाशवाणी के दिल्ली केंद्र से अनुप्रसारित करेंगे। कृपया अनुप्रसारण की प्रतीक्षा कीजिए।
7: नमस्कार, आकाशवाणी समाचार के साथ मैं करिश्मा राय। प्रधानमंत्री नरेंद्र मोदी 3 दिन की सेशेल्स यात्रा पर विक्टोरिया पहुंच गए हैं। हवाई अड्डे पर सेशेल्स के राष्ट्रपति डॉक्टर पैट्रिक हरमेनी ने उनका गर्मजोशी से स्वागत किया। सोशल मीडिया पोस्ट में श्री मोदी ने इसके लिए राष्ट्रपति हरमेनी का आभार व्यक्त किया। प्रधानमंत्री ने कहा कि सेशेल्स हिंद महासागर में भारत का महत्वपूर्ण समुद्री साझेदार और करीबी मित्र है। श्री मोदी ने भारत और सेशेल्स के दीर्घकालिक संबंधों और सहयोग को बढ़ावा देने के लिए

0: ਰੌਣਕਾਂ ਗਰਾਇਨੀਆਂ ਸੁਣਨ ਵਾਲੇ ਸਾਰੇ ਹੀ ਸਰੋਤਾਓਂ ਜੋ ਜਮਨਾ ਕਨੇ
1: ਆਸ਼ਾ ਦਾ ਪਿਆਰ ਭਰਾ
0: ਨਮਸਕਾਰ।
1: ਦੇਖਾ ਵੀ ਕਾਰਿਕ੍ਰਮ ਦਾ ਨਾਮ ਹੈ ਰੌਣਕਾਂ ਗਰਾਇਂਦੀਆਂ, ਕਨੇ ਜਮਨਾ ਬੋਬੋ ਇਸ ਕਾਰਿਕ੍ਰਮ ਵਿੱਚ ਆਹਾਂ ਦੀ ਗੱਲਬਾਤ ਵੀ ਜਿਹੜੀ ਜੇ ਰਹਿੰਦੀ ਕਿ ਆਪਣੇ ਗਾਵਾਂ ਦੀ ਰੌਣਕਾਂ ਜੇ ਅਸੀਂ ਆਹਾਂ ਕਿਵੇਂ ਬਣਾਈ ਨੇ ਰੱਖਣੀ ਵੀ ਆਈ।
0: ਬਿਲਕੁਲ ਜੀ, ਕਨੇ ਦੇਖਾ ਨਾ ਅੱਜ ਕੱਲ੍ਹ ਤਾਂ ਗਾਵਾਂ 'ਚ ਚਾਹੇ ਕੁਤੀ ਵੀ ਦੇਖਾ ਨਾ ਵੀ ਰੌਣਕਾਂ ਜੇ ਅਸੀਂ ਖੂਬ ਲੱਗੀਆਂ, ਵਿਆਹ ਕਾਰਜਾਂ ਦਾ ਜੇ ਐਸਾ ਸੀਜ਼ਨ ਚੱਲਿਆ ਨਾ ਤਾਂ ਰੌਣਕਾਂ ਜੇ ਅਸੀਂ ਤਾਂ ਲੱਗੀ ਦੀਆਂ ਹੀ ਹੁੰਦੀਆਂ
1: ਜੀ। ਪਰ ਇਹਨਾਂ ਰੌਣਕਾਂ ਦਾ ਭਰਪੂਰ ਆਨੰਦ ਆਹ ਤਾਂ ਹੀ ਲੈ ਸਕਦੇ ਕਿ ਅਗਰ ਆਹਾਂ ਦਾ ਸਵਾਸਥ ਵੀ ਠੀਕ ਹੋਊਗਾ, ਕਨੇ ਆਪਣੇ ਆਪ ਜੋ ਸਵਸਥ ਰੱਖਣੇ ਦੇ ਤਾਂ ਜੇ ਅਸੀਂ ਆਪਣੇ ਖਾਣ ਪਾਣ ਦਾ ਵੀ ਆਹਾਂ ਜੋ ਜੇ ਅਸੀਂ ਬਿਲਕੁਲ ਧਿਆਨ ਰੱਖਣਾ ਚਾਹੀਦਾ ਵੀ ਹੈ।
0: ਬਿਲਕੁਲ ਜੀ, ਹੁਣ ਵਿਆਹ ਕਾਰਜ ਹੀ ਲੱਗੇ ਹੋ ਨਾ ਤਾਂ ਆਹਾਂ ਜਾਂਦੇ ਨਾ ਕਨੇ ਖਾਣਾ ਖਾਣੇ ਦਾ ਜਿਹੜਾ ਵੀ ਸਾਡਾ ਤਰੀਕਾ ਹੁੰਦਾ ਸਹਿ ਹਾਂਜੋ ਸਾਬੇ ਤਰੀਕੇ ਦਾ ਰੱਖਣਾ ਚਾਹੀਦਾ। ਇਹੜਾ ਨਹੀਂ ਹੈ ਵੀ ਕਾਰਜਾਂ 'ਚ ਜਾ ਦੇ ਤਾਂ ਆਹਾਂ ਖਾਣਾ ਜੇ ਐਸਾ ਜਿਵੇਂ ਕਈ ਵਾਰੀ ਜ਼ਿਆਦਾ ਖਾਈ ਲਿਆ ਤਾਂ ਵੀ ਹਾਂਜੋ ਪਰੇਸ਼ਾਨੀ, ਜਾਂ ਫਿਰ ਆਹਾਂ ਸੋਚਦੇ ਘੱਟ ਖਾਈਏ ਤਾਂ ਵੀ ਕਈ ਵਾਰੀ ਜੇ ਐਸਾ ਹੈ ਪਰੇਸ਼ਾਨੀ ਹੋ ਸਕਦੀ, ਕਿਉਂਕਿ ਘੱਟ ਖਾਂਗੇ ਨਾ ਤਾਂ ਵੀ ਹਾਂਜੋ ਉਤਨਾ ਪੋਸ਼ਣ ਜੇ ਐਸਾ ਨਹੀਂ ਮਿਲੀ ਪਾਉਣਾ ਜਿਤਨਾ ਸਾਡੇ ਸਰੀਰ 'ਚ ਜ਼ਰੂਰੀ ਹੁੰਦਾ।
1: ਕਨੇ ਜ਼ਰੂਰਤ ਤਾਂ ਜ਼ਿਆਦਾ ਜਾ ਲਈ ਜੇ ਖਾਈ ਲੈਂਦੇ ਤਾਂ ਬਈ ਤਿਸ ਖਾਣੇ ਜੋ ਜੇ ਐਸਾ ਆਹਾਂ ਦੇ ਸਰੀਰ ਜੋ ਪਹੁੰਚਾਣੇ ਜੋ ਵੀ ਜੇ ਐਸੇ ਬੜੀ ਜ਼ਿਆਦਾ ਮਿਹਨਤ ਕਰਨਾ ਪਾਉਂਦੀ, ਕਨ ਤਿਸ ਖਾਣੇ ਤੇ ਜੇ ਐਸੇ ਆਹਾਂ ਦੇ ਸਰੀਰ ਜੋ ਫਾਇਦਾ ਕਮ ਕਨੇ ਨੁਕਸਾਨ ਜ਼ਿਆਦਾ ਹੁੰਦਾ ਵੀ ਹੈ।
0: ਬਿਲਕੁਲ, ਕਨੇ ਦੇਖਾ ਵੀ ਗਰਮੀਆਂ ਦਾ ਮੌਸਮ ਹੈ ਨਾ ਤਾਂ ਗਰਮੀਆਂ 'ਚ ਜੇ ਐਸਾ ਹਾਂਜੋ ਬਿਲਕੁਲ ਸਹੀ ਤਰੀਕੇ ਨੇ ਜੇ ਐਸਾ ਖਾਣਾ ਖਾਣਾ ਚਾਹੀਦਾ। ਜੀਆਂ ਅੰਤਰਾਲ ਜੇ ਹੈ ਸਹਿ ਵੀ ਮਾਇਨੇ ਰੱਖਦਾ ਵੀ ਅਗਰ ਆਹਾਂ ਟਾਈਮਾਂ ਟਾਈਮਾਂ ਦਾ ਖਾਣਾ ਖਾਂਗੇ ਨਾ ਤਾਂ ਸਹਿ ਪਚਣੇ ਜੋ ਵੀ ਖਰਾ ਕਨੇ ਆਹਾਂ ਦੀ ਜਿਹੜੀ ਜੀ ਸਰੀਰਕ ਕਮਜ਼ੋਰੀਆਂ ਨੇ ਤਿੰਨਾਂ ਜੋ ਵੀ ਦੂਰ ਕਰਦਾ
1: ਜੀ। ਜਮਨਾ ਬੋਬੋ ਦੀਆਂ ਕਈ ਵਾਰੀ ਇਹ ਕਿਆ ਕਰਦੇ ਵੀ ਹੈ, ਪੂਰਾ ਦਿਨ ਜੇ ਅਸੀਂ ਆਹ ਭੁੱਖੇ ਤਾਂ ਸੰਝਾ ਜੇ ਅਸੀਂ ਆਹਾਂ ਤਿੰਨਾਂ ਟਾਈਮਾਂ ਦਾ ਹੀ ਇੱਕ ਹੀ ਵਾਰੀ ਹੀ ਖਾਈ ਲੈਣਾ ਵੀ ਹੈ। ਆਹ ਸੋਚਦੇ ਕਿ ਪੂਰਾ ਦਿਨ ਤਾਂ ਇਹ ਕੁਛ ਖਾਧੇ ਹੀ ਨਹੀਂ ਆ ਤਾਂ ਜ਼ਰੂਰਤ ਤੇ ਜ਼ਿਆਦਾ ਜੇ ਅਸੀਂ ਕਈ ਵਾਰੀ ਖਾਈ ਲੈਂਦੇ ਵੀ ਹੋਏ ਤਾਂ ਦੇ ਆਹਾਂ ਜੋ ਨਹੀਂ ਕਰਨਾ ਚਾਹੀਦਾ। ਇਹ ਚੀਜ਼ ਆਹਾਂ ਦੇ ਸਰੀਰੋਂ ਫਾਇਦਾ ਦੇਣ ਦੀ ਜਗ੍ਹਾ ਜੇ ਅਸੀਂ ਨੁਕਸਾਨ ਦੇ ਜਾਂਦੀ ਵੀ ਹੈ। ਇਸ ਦੀ ਜਗ੍ਹਾ ਅਗਰ ਇਹ ਥੋੜ੍ਹੇ ਥੋੜ੍ਹੇ ਟਾਈਮਾਂ ਬਾਅਦ ਜੇ ਅਸੀਂ ਥੋੜ੍ਹਾ ਥੋੜ੍ਹਾ ਖਾਂਦੇ ਰਹਿਣਗੇ ਨਾ ਤਾਂ ਅਸੀਂ ਆਸਾਨੀਆਂ ਨੇ ਪਚੀ ਵੀ ਜਾਂਦਾ ਕਿ ਆਹਾਂ ਦੇ ਸਰੀਰ ਜੋ ਇਸ ਦੇ ਪੋਸ਼ਕ ਤੱਤਵ ਵੀ ਭਰਪੂਰ ਮਿਲਦੇ।
0: ਬਿਲਕੁਲ, ਕਨੇ ਦੀਆਂ ਬਈ ਆਹਾਂ ਨਾਸ਼ਤਾ ਕਰਾ ਦੇ ਜਾਂ ਫਿਰ ਜੀਆਂ ਲੰਚ ਕਰਾ ਦੇ ਜਾਂ ਡਿਨਰ ਕਰਾ ਦੇ ਤਾਂ ਇਹਨਾਂ ਦਾ ਟਾਈਮ ਜੇ ਐਸਾ ਜੀਆਂ ਸੁਨਿਸ਼ਚਿਤ ਹੋਣਾ ਚਾਹੀਦਾ, ਕਨੇ ਥੋੜ੍ਹਾ ਜਿਹਾ ਅੰਤਰਾਲ ਜੇ ਐਸਾ ਖਾਣੇ ਵਿੱਚ ਜ਼ਰੂਰ ਰੱਖਣਾ ਚਾਹੀਦਾ। ਜੀਆਂ ਆਪੇ ਪੂਰਾ ਦਿਨ ਮੂੰਹ 'ਚ ਲਾਈ ਰੱਖ ਗਏ ਤਾਂ ਸਹਿ ਵੀ ਠੀਕ ਨਹੀਂ। ਕਨੇ ਜੀਆਂ ਤੁਹਾਂ ਬੋਲਿਆ ਵੀ ਇੱਕੀ ਵਾਰੀ ਜੇ ਐਸਾ ਇਕੱਠਾ ਹੀ ਖਾਈ ਲਿਆ ਤਿੰਨਾਂ ਟਾਈਮਾਂ ਦਾ ਤਾਂ ਸਹਿ ਵੀ ਠੀਕ ਨਹੀਂ। ਤਾਂ ਖਾਣਾ ਜੇ ਖਾਣਾ ਤਾਂ ਹੈ ਹਮੇਸ਼ਾ ਆਹਾਂ ਜੋ ਠੀਕ ਮਾਤਰਾ 'ਚ ਜੇ ਐਸਾ ਖਾਣਾ ਚਾਹੀਦਾ। ਜੀਆਂ ਬੋਲਦੇ ਨਾ ਵੀ ਖਾਣਾ ਜੇ ਐਸਾ ਇਸ ਤਰੀਕੇ ਨਾਲ ਬਾਂਟਣਾ ਚਾਹੀਦਾ ਨਾ ਕਿ ਨਾਸ਼ਤਾ ਜੀ ਕਰਨਾ ਤਾਂ ਸਹਿ ਹਾਂਜੋ ਇੱਕ ਰਾਜਾ ਦੀ ਤਰ੍ਹਾਂ ਕਰਨਾ ਚਾਹੀਦਾ ਵੀ ਉਸ ਟਾਈਮ ਜੇ ਅਸੀਂ ਜਿਹੜਾ ਵੀ ਕੁਛ ਖਾਣਾ ਚਾਹੁੰਦੇ ਅਸੀਂ ਖਾਈ ਸਕਦੇ, ਕਿਉਂਕਿ ਨਾਸ਼ਤੇ ਤੇ ਬਾਅਦ ਜੇ ਅਸੀਂ ਹਾਂ ਕੰਮ ਕਾਰ ਵੀ ਕਰਨੇ ਹੁੰਦੇ ਆਪਣੇ ਤਾਂ ਆਹਾਂ ਦਾ ਸਰੀਰ ਜੇ ਅਸੀਂ ਉਸ ਭੋਜਨ 'ਚੋਂ ਪਚਾਈ ਲੈਂਦਾ। ਕਹਿੰਦੇ ਦੁਪਹਿਰੇ ਦਾ ਖਾਣਾ ਜੇ ਅਸੀਂ ਵੀ ਆਹਾਂ ਠੀਕ ਠਾਕ ਖਾਈ ਸਕਦੇ
1: ਜੀ,
0: ਕਿਉਂਕਿ ਹਾਲੀ ਟਾਈਮ ਹੁੰਦਾ ਕਹਿੰਦੇ ਆਹਾਂ ਕੁਛ ਵੀ ਕੰਮ ਕਰਾ ਦੇ ਜਾਂ ਫਿਰ ਜੀਆਂ ਸੈਰ ਕਰਾ ਦੇ ਤਾਂ ਵੀ ਆਹਾਂ ਦਾ ਖਾਣਾ ਜੇ ਅਸੀਂ ਪਚਦਾ ਜਾਂਦਾ
1: ਜੀ। ਕਹਿੰਦੇ ਜਿਹੜਾ ਰਾਤ ਦਾ ਭੋਜਨ ਹੈ ਨਾ ਅਸੀਂ ਆਹਾਂ ਜੋ ਬਿਲਕੁਲ ਨਾ ਮਾਤਰ ਜੇ ਅਸੀਂ ਕਰਨਾ ਚਾਹੀਦਾ, ਯਾਨੀ ਕਿ ਹਲਕਾ ਫੁਲਕਾ ਸੁਪਾਚੇ ਭੋਜਨ ਜੇ ਅਸੀਂ ਕਰਨਾ ਚਾਹੀਦੇ, ਕਿਉਂਕਿ ਰਾਤੀ ਜੋ ਖਾਣੇ ਤੇ ਬਾਅਦ ਜੇ ਅਸੀਂ ਫਿਰ ਆਹ ਆਰਾਮ ਕਰਦੇ ਵੀ ਆਏ ਤਾਂ ਫਿਰ ਆਹਾਂ ਦਾ ਜਿਹੜਾ ਅਗਰ ਜ਼ਰੂਰਤ ਤੇ ਜ਼ਿਆਦਾ ਇਹ ਖਾ ਲੈਂਗੇ ਜਾਂ ਭਾਰੀ ਖਾਣਾ ਇਹ ਖਾ ਲੈਂਗੇ ਤਾਂ ਫਿਰ ਸਰੀਰ ਜੋ ਪਚਾਉਣੇ 'ਚ ਜੇ ਇਸੇ ਦਿੱਕਤ ਹੁੰਦੀ ਵੀ ਆਈ, ਕਨੇ ਆਹਾਂ ਜੋ ਫਿਰ ਕਈ ਤਰ੍ਹਾਂ ਦੀ ਪਰੇਸ਼ਾਨੀਆਂ ਜੇ ਇਸੇ ਆਈ ਸਕਦੀ ਵੀ ਆਏ। ਤਾਂ ਇਸ ਤਰ੍ਹਾਂ ਆਹਾਂ ਦਾ ਖਾਣ ਪਾਣ ਹੋਣਾ ਚਾਹੀਦਾ ਕਿ ਜਿਹੜੀ ਆਹਾਂ ਦੀ ਖਾਣੇ ਦੀ ਥਾਲੀ ਨਾ ਤਿਸ 'ਚ ਜੇ ਅਸੀਂ ਸੰਤੁਲਿਤ ਆਹਾਰ ਹੋਣਾ ਚਾਹੀਦਾ ਵੀ ਹੈ, ਪੌਸ਼ਟਿਕ ਤੱਤਾਂ ਤੇ ਭਰਪੂਰ ਆਹਾਂ ਦਾ ਖਾਣ ਪਾਣ ਹੋਣਾ ਚਾਹੀਦਾ, ਖਾਣੇ ਦੀ ਮਾਤਰਾ ਬੇਸ਼ੱਕ ਕਮ ਹੋ ਪਰ ਇਸ 'ਚ ਪੋਸ਼ਕ ਤੱਤਵ ਜੇ ਅਸੀਂ ਭਰਪੂਰ ਹੋਣੇ ਚਾਹੀਦੇ।
0: ਬਿਲਕੁਲ, ਕਨੇ ਸਾਰਿਆਂ ਤੇ ਮੇਨ ਗੱਲ ਹੈ ਭਈ ਭੋਜਨ ਜੇ ਅਸੀਂ ਸੁਪਾਚ ਹੋਣਾ ਚਾਹੀਦਾ
1: ਜੀ,
0: ਕਿ ਆਹਾਂ ਇਸ ਜੋ ਪਚਾਈ ਸਕਣ
1: ਜੀ। ਬਿਲਕੁਲ, ਤੇ ਜਮਨਾ ਬੋਬੋ ਆਪਣੀ ਸਿਹਤ ਤੇ ਜੁੜੀ ਰਹੀ ਇਹੜੀ ਜਿਹੀ ਗੱਲਾਂ ਬਾਤ ਤਾਂ ਕਾਰਿਕ੍ਰਮ ਵਿੱਚ ਹੋਰ ਵੀ ਚੱਲੀ ਦੀ ਰਹਿਣੀ, ਪਰ ਕਾਰਿਕ੍ਰਮ ਵਿੱਚ ਆਪਣੇ ਸੁਣਨੇ ਵਾਲਿਆਂ ਸੋਗੀ ਸੁਣੀ ਲੈਣਾ ਪਹਿਲੇ ਪਿਆਰਾ ਜਿਹਾ ਲੋਕ ਗੀਤ।

0: ਤੱਲੀਆ ਜੀ, ਇਹ ਤਾਂ ਸੁਣਿਆ ਹੈ ਲੋਕ ਗੀਤ ਕਨੇ ਕਾਰਜਕ੍ਰਮ ਵਿੱਚ ਜੇ ਅਸੀਂ ਇਹ ਗੱਲਬਾਤ ਕਰਦੇ ਹੈ ਆਪਣੀ ਸਿਹਤੀ ਤੇ ਜੁੜੀ ਰਹੀ, ਆਪਣੇ ਖਾਣ ਪਾਣ ਤੇ ਜੁੜੀ ਰਹੀ, ਤਾਂ ਦੇਖਾ ਵੀ ਇਹ ਖਾਣੇ ਦੇ ਬਾਰੇ ਤਾਂ ਗੱਲਬਾਤ ਹੋਈ ਗਈ, ਪਰ ਜਿਹੜਾ ਇਹ ਭੋਜਨ ਜੇ ਅਸੀਂ ਬਣਾਉਂਦੇ ਨਾ, ਜਿਹੜਾ ਕੱਚਾ ਆਹਾਂ ਦਾ ਅਨਾਜ ਹੁੰਦਾ ਵੀ ਹੈ ਆ, ਤਾਂ ਇਸ ਦੀ ਗੁਣਵੱਤਾ ਅਗਰ ਸਹੀ ਆਈ, ਇਸ ਦੀ ਗੁਣਵੱਤਾ ਲੰਬੇ ਟਾਈਮਾਂ ਤੱਕ ਬਣਾਏ ਰੱਖਣ ਦੇ ਤਾਂ ਜੇ ਅਸੀਂ ਆਹਾਂ ਜੋ ਕਿਆ ਕਿਆ ਸਾਵਧਾਨੀਆਂ ਵਰਤਣੀ ਚਾਹੀਦੀ, ਤਾਂ ਇਸ ਦੇ ਬਾਰੇ 'ਚ ਵੀ ਜਮਨਾ ਬੋਬੋ ਜੀ ਆਹਾਂ ਜੋ ਪਤਾ ਹੋਣਾ ਚਾਹੀਦਾ ਵੀ ਹੈ।
1: ਬਿਲਕੁਲ ਜੀ, ਦਿਖਾ ਨਾ ਪਈ ਆਹ ਆਪਣੇ ਰਸੋਈ 'ਚ ਹੀ ਕਈ ਤਰ੍ਹਾਂ ਦੇ ਮਸਾਲੇ, ਕਈ ਤਰ੍ਹਾਂ ਦਾ ਅਨਾਜ ਜੇ ਐਸਾ ਰੱਖਦੇ
0: ਜੀ,
1: ਕਨੇ ਭੰਡਾਰਨ ਤਿੰਨਾਂ ਦਾ ਇਸ ਤਰੀਕੇ ਨੇ ਕਰਨਾ ਚਾਹੀਦਾ ਵੀ ਤਿੰਨਾਂ ਦੀ ਗੁਣਵੱਤਾ ਜੇ ਐਸਾ ਨਸ਼ਟ ਨਾ ਹੋਵੇ, ਲੰਬੇ ਟਾਈਮੇ ਤੱਕ ਸਹਿ ਚੱਲੀ ਸਕੇ। ਮਤਲਬ ਜੀਆਂ ਭੰਡਾਰਨ ਕਰਨ ਤੇ ਪਹਿਲਾਂ ਅਨਾਜ 'ਚ ਜੀਆਂ ਕੋਈ ਵੀ ਕੰਕੜ ਪੱਥਰ ਕੀੜੇ ਨੇ, ਤਾਂ ਸਹਿ ਛਾਂਟੀ ਕਰਨੇ ਜੇ ਅਸੀਂ ਨਿਕਾਲ ਹੀ ਦੇਣਾ ਚਾਹੀਦਾ, ਮਤਲਬ ਸਾਫ਼ ਕਰ ਲੈਣਾ ਚਾਹੀਦਾ ਅਨਾਜ
0: ਜੀ,
1: ਜਾਂ ਫਿਰ ਜਾਂ ਕੋਈ ਵੀ ਦਾਲ ਹਾਂ ਰੱਖਾ ਦੇ, ਤਾਂ ਅਸੀਂ ਸਾਫ਼ ਸੁਥਰੀ ਕਰਨੇ ਜੇ ਅਸੀਂ ਰੱਖਣਾ ਚਾਹੀਦੀ। ਕਹਿੰਦੇ ਤਿੰਨਾਂ ਵਿੱਚ ਕੁਛ ਚੀਜ਼ਾਂ ਜੇ ਅਸੀਂ ਇਹੜੀਆਂ ਪਾਈ ਦੇਣਾ ਚਾਹੀਦੀਆਂ, ਜੀਆਂ ਸੁੱਕੀ ਨਿੰਮ ਦੀਆਂ ਪੱਤੀਆਂ ਨੇ ਜਾਂ ਫਿਰ ਹਲਦੀ ਦੀਆਂ ਗੱਠੀਆਂ ਨੇ, ਸਹਿ ਪਾਈ ਨੇ ਆਹਾਂ ਇਹਨਾਂ ਜੋ ਸੁਰੱਖਿਅਤ ਜੇ ਅਸੀਂ ਰੱਖੀ ਸਕਦੇ।
0: ਜੀ ਜੀ, ਆ ਕਣਕਾਂ ਦੀ ਇਹ ਗੱਲ ਕਰਾਂ ਰਹੇ ਤਾਂ ਕਣਕਾਂ 'ਚ ਜੇ ਅਸੀਂ ਤੀਆਂ ਦੋਵਾਂ ਬੋਲਿਆ ਨਾ ਕਿ ਨਿੰਮਾਂ ਦੀਆਂ ਪੱਤੀਆਂ ਜੇ ਇਸੇ ਕੱਪੜੇ ਦੇ ਛੋਟੇ ਛੋਟੇ ਟੁਕੜਿਆਂ 'ਚ ਬੰਨੀ ਨੇ ਕਹਿੰਦੇ ਤਹਿ ਤਹਿ 'ਚ ਪਾਈ ਦੇਣਗੇ ਨਾ, ਤਾਂ ਫਿਰ ਕਣਕਾਂ 'ਚ ਜੇ ਅਸੀਂ ਨਾ ਕੋਈ ਪੱਠਲੀ ਸੁਸਲੀ ਜਾਂ ਫਿਰ ਸੀੜੀ ਵਗੈਰਾ ਜੇ ਇਸੇ ਨਹੀਂ ਲੱਗਦੀ ਆਈ, ਤੀਆਂ ਚੌਲਾਂ 'ਚ ਜੇ ਅਸੀਂ ਅਗਰ ਇਹ ਲੌਂਗ ਪਾਈ ਦੇਣਗੇ ਜਾਂ ਲਸੁਣ ਦੀ ਕਲੀਆਂ ਪਾਈ ਦੇਣਗੇ ਜਾਂ ਫਿਰ ਮਿਰਚ ਸਾਰੀ ਡਿੱਬੀਆਂ ਪਾਈ ਦੇਣਗੇ ਨਾ, ਤਾਂ ਵੀ ਫਿਰ ਆਹਾਂ ਦੇ ਚਾਵਲ ਜੇ ਐਸੇ ਖਰਾਬ ਨਹੀਂ ਹੁੰਦੇ ਆ। ਕਨੇ ਜਿਹੜੀ ਸਾਬੁਤ ਦਾਲ ਹੈ ਨਾ ਜਮਨਾ ਬੋਬੋ, ਸੇ ਅੱਜ ਕੱਲ੍ਹ ਇਹ ਦਿਖਦੇ ਗਰਮੀਆਂ ਕਨੇ ਬਰਸਾਤੀ ਦੇ ਦਿਨਾਂ 'ਤੇ ਇਹਨਾਂ 'ਚ ਢੋਰੋ ਲੱਗੀ ਆਉਂਦਾ ਵੀ ਹੈ ਆ, ਤਾਂ ਦਾਲੀ ਜੇ ਇਸੇ ਅੱਜ ਕੱਲ੍ਹ ਆਹਾਂ ਦਲੀ ਨੇ ਕਨੇ ਰੱਖਣੀ, ਪਰ ਫਿਰ ਵੀ ਕੁਛ ਦਾਲੀ ਜੇ ਇਸੇ ਸਾਬੁਤ ਹੀ ਖਰੀ ਲੱਗਦੀ, ਜਿਵੇਂ ਚਣੇ ਹੋਈ ਗਏ, ਰਾਜਮਾਂਹ ਹੋਈ ਗਏ ਜਾਂ ਫਿਰ ਰੋਂਗੀ ਹੋਈ ਗਈ ਵੀ ਆਈ, ਹੋਰ ਵੀ ਕਈ ਦਾਲੀ ਜਿਹੜੀ ਸੀ ਜੇ ਸਾਬੁਤ ਠੀਕ ਲੱਗਦੀ ਵੀ ਆਈ ਹੈ ਨਾ।
1: ਬਿਲਕੁਲ, ਤਾਂ ਤਿੰਨਾਂ 'ਚ ਰੱਖਣਾ ਤਾਂ ਪਈ ਸਾ, ਸੁਕਾਈ ਕਰਨੇ ਰੱਖਣੀਆਂ ਕਨੇ ਖਰੇ ਡਿੱਬੇ ਬੰਦ 'ਚ ਰੱਖਣੀਆਂ ਨਾ, ਕਨੇ ਸੌਗੀ ਸੌਗੀ ਜਿਹੀਆਂ ਨਿੰਮਾਂ ਦੀਆਂ ਪੱਤੀਆਂ ਪਾਈ ਤੀਆਂ ਜਾਂ ਫਿਰ ਮਾਚਿਸ ਦੀਆਂ ਤੀਲੀਆਂ ਨੇ, ਸਹਿ ਵੀ ਆਹਾਂ ਆਪਣੀ ਦਾਲੀ 'ਚ ਵੀ ਪਾਈ ਸਕਦੇ
0: ਜੀ। ਜਾਂ ਫਿਰ ਦਾਲੀ 'ਚ ਆਹਾਂ ਕਿਆ ਕਰਨਾ ਵੀ 1 ਕਿਲੋ ਦਾਲ ਹੀ ਤਾਂ ਆਹਾਂ 1-2 ਚਮਚ ਤੇਲ ਆਰੇ ਲੈਣੇ, ਕਨੇ 1 ਚਮਚ ਜੇ ਅਸੀਂ ਨਮਕ ਆਰਾ ਲੈਣਾ ਵੀ ਅਸੀਂ ਮਿਲਾਈ ਨੇ ਕਨੇ ਜੇ ਅਸੀਂ ਫਿਰ ਉਸ ਤੋਂ ਬਾਅਦ ਦਾਲੀ ਰੱਖਣੀ, ਤਾਂ ਤੇਲ ਜੇ ਅਸੀਂ ਚਿਕਨਾਈ ਪੈਦਾ ਕਰਦਾ ਕਨੇ, ਨਮਕ ਜੇ ਅਸੀਂ ਨਵੇਂ ਜੋ ਸੌਖੀ ਲੈਂਦਾ ਵੀ ਹੈ, ਤਾਂ ਇਸ ਤਰ੍ਹਾਂ ਵੀ ਆਹਾਂ ਦੀ ਦਾਲੀ ਜੇ ਇਸੇ ਸੁਰੱਖਿਅਤ ਰਹੀ ਆਉਂਦੀ ਵੀ ਹੈ।
1: ਬਿਲਕੁਲ, ਕਹਿੰਦੇ ਜਿਹੜੀ ਸ਼ੱਕਰ ਹੈ ਨਾ ਇਸ 'ਚ ਜਿਹੀਆਂ ਚੀਂਟੀਆਂ ਵਗੈਰਾ ਜੇ ਇਸ ਲੱਗੀ ਜਾਂਦੀਆਂ, ਤਾਂ ਇਸ ਵਿੱਚ ਅਗਰ ਹਾਂ ਕੁਛ ਲੌਂਗ ਪਾਈ ਨਾ ਰੱਖੀਏ ਤਾਂ ਸ਼ੱਕਰਾਂ 'ਚ ਜੇ ਐਸਾ ਚੀਂਟੀਆਂ ਨਹੀਂ ਲੱਗਣੀਆਂ। ਕਹਿੰਦੇ ਜਿਹੜੇ ਜੀ ਸੁੱਕੇ ਮੇਵੇ ਹੋਈਏ, ਕਾਜੂ ਬਦਾਮ ਪਿਸਤਾ ਜਾਂ ਫਿਰ ਜਿਹੜੇ ਬੀਜ ਹਨ ਤਿੰਨਾਂ 'ਚੋਂ ਅਗਰ ਹਾਂ ਲੰਬੇ ਟਾਈਮੇ ਤੱਕ ਰੱਖਣਾ ਹੋਵੇ ਨਾ, ਤਾਂ ਇਹਨਾਂ ਵਿੱਚ ਵੀ ਥੋੜ੍ਹਾ ਜਿਹਾ ਨਮਕ ਜੇ ਐਸਾ ਪਾਈ ਦੇਣਾ ਚਾਹੀਦਾ, ਤਾਂ ਇਸ 'ਤੇ ਫਿਰ ਸੁੱਕੇ ਮੇਵੇ ਵੀ ਖਰਾਬ ਜੇ ਐਸਾ ਨਹੀਂ ਹੁੰਦੇ
0: ਜੀ। ਕਹਿੰਦੇ ਦਲੀਆ ਸੂਜੀ ਬੇਸਨ ਹੋਈ ਗਿਆ, ਇਸ 'ਚੋਂ ਲੰਬੇ ਟਾਈਮਾਂ ਤੱਕ ਠੀਕ ਰੱਖਣੇ ਦੇ ਤਾਂ ਜੇ ਐਸਾ ਬਿਨਾਂ ਘੀ ਤੇਲ 'ਤੇ ਜੇ ਐਸਾ ਹਾਂ ਇਹਨਾਂ 'ਚੋਂ ਹਲਕਾ ਜਿਹਾ ਭੁੰਨੀ ਲੈਣਾ, ਤਾਂ ਕਿ ਇਹਨਾਂ ਦੀ ਨਮੀ ਜੇ ਐਸਾ ਖਤਮ ਹੋਈ ਆ ਉਹ ਵੀ ਆਈ, ਤਾਂ ਸਹਿ ਵੀ ਲੰਬੇ ਟਾਈਮਾਂ ਤੱਕ ਸੁਰੱਖਿਅਤ ਰਹਿੰਦੇ, ਅਤੇ ਇਹ ਛੋਟੇ ਛੋਟੇ ਆਹਾਂ ਦੇ ਘਰੇਲੂ ਤਰੀਕੇ ਹੁੰਦੇ ਵੀ ਆਏ, ਇਹਨਾਂ 'ਚੋਂ ਅਪਣਾਏ ਨੇ ਕਰਨੇ ਜੇ ਐਸਾ ਆਪਣੇ ਖਾਦਯ ਪਦਾਰਥ ਜੋ ਲੰਬੇ ਟਾਈਮਾਂ ਤੱਕ ਠੀਕ ਰੱਖੀ ਸਕਦੇ, ਇਹਨਾਂ ਦੀ ਗੁਣਵੱਤਾ ਜੇ ਇਸੇ ਬਣਾਈ ਰੱਖੀ ਸਕਦੇ ਵੀ ਆਏ।
1: ਬਿਲਕੁਲ, ਮਤਲਬ ਖਾਣੇ ਵਾਲੀਆਂ ਚੀਜ਼ਾਂ ਦਾ ਸਵਾਦ ਤਾਂ ਹੀ ਆਉਂਦਾ ਜੇ ਅਗਰ ਇਹਨਾਂ ਦੀ ਗੁਣਵੱਤਾ ਜੇ ਐਸਾ ਖਰੀ ਹੈ
0: ਜੀ।
1: ਕਹਿੰਦੇ ਅਗਰ ਛੋਟੇ ਛੋਟੇ ਤਰੀਕਿਆਂ ਅਪਣਾਈ ਨੇ ਅਗਰ ਹਾਂ ਇਹਨਾਂ ਦੀ ਗੁਣਵੱਤਾ ਖਰੀ ਰੱਖੀ ਸਕਦੇ, ਤਾਂ ਹਾਂ ਜੋ ਜ਼ਰੂਰ ਵਰਤਣਾ ਚਾਹੀਦੇ। ਕਹਿੰਦੇ ਇਹਨਾਂ ਹੀ ਗੱਲਾਂ ਬਾਤਾਂ ਕਰਨ ਦੀ ਖਾਣ ਕਾਰਜਕ੍ਰਮ ਦਾ ਟਾਈਮ ਜੇ ਐਸਾ ਵੀ ਖਤਮ ਹੋਈ ਹੈ, ਤਾਂ ਹੁਣ ਪਾਈ ਟਾਈਮੇ ਕਰਨੇ ਜੇ ਐਸਾ ਸਭਨਾਂ 'ਚੋਂ ਚੱਲਣਾ ਪਾਉਣਾ
0: ਜੀ, ਤਾਂ ਆਪਣੇ ਸਾਰੇ ਹੀ ਸੁਣਨੇ ਵਾਲੇ ਤੇ ਲੈਣੀ ਉਹਨਾਂ ਨੂੰ ਮਤੀ ਕਹਿੰਦੇ ਬੋਲਣਾ
1: ਨਮਸਕਾਰ।